0: ਉਹਨਾਂ ਕੋਲ ਪੀਤੀ ਸੀ ਮੇਰਾ ਕਹਿਣਾ ਜਿਵੇਂ ਕੁੜੀ ਦਾ ਜਸ਼ਨ ਆ ਜੀ ਅੰਮਾ ਪਿਤਾ ਅੱਗੇ ਰਾਕਾ ਨਹੀਂ ਵੀ ਮੁੰਡੇ ਭਾਜੀ ਕਾ ਪਰ ਸਾਨੂੰ ਮੁੰਡਾ ਡੇਰੀ ਨਾ ਕੋ ਮੁੰਡਾ ਸਕੂਲ ਅਸੀਂ ਵੀ ਦੀ ਨਾ ਆਪਾਂ ਵੀ ਉਹ ਕੋ ਗੁੱਸਾ ਡੋਰ ਵਾਂਗਾ ਜਰਾਂ ਦੀ ਇਹ ਵਾਲੀ ਹਿੰਦੀ ਨੋ ਓਸ਼ੋ ਬਰੋ ਯੋ ਮੁਟੋ ਆ ਰੁਕੋਂ ਦਾ ਉਹ ਕੁਪੀਤੀਆ ਮਾ ਮੋ ਮੋਨੀ ਰੀ ਜੀ ਨਾ ਸਟਾਫ ਆਈ ਹੈ ਪੋ ਜੀ ਨਾ ਵਗੁਰਾ ਵੇ ਬਿਰੀ ਮੋ ਡੇਰ ਜੀ ਨਾ ਪੋਂਦਰ ਯੋ ਸੈਟਲ ਮੈਂਦਾ ਉਹ ਪੋ ਮੇ ਉਹਾਰਾ ਉਹ ਗੁਰੋ ਗੇਰੀ ਜਾ ਪੋ ਮੀ ਮਾਰੀ ਕਾ ਪੋ ਮੋ ਕਾ ਪੋ ਸੀ ਵੇ ਦੀ ਨਾ ਕੋ ਪਾਟਰ ਮਾ ਦੂ ਕਾ ਕੰਬੁਰਾ ਮੋ ਨਾ ਵੀ ਆਰ ਇੰਦੀ ਨੋ ਸ਼ਿਮੇ ਜਾ ਬਿਰੀ ਮੋ ਮੋ ਡੇਰ ਜੀ ਨਾ ਨਹੀਂ ਮੇਰਾ ਕੋ ਕਿਆ ਜੋ ਬੰਗੋ ਕੋ ਕੋ ਸ਼ਿਵਾ ਨਾ ਚੋ ਮੁੰ ਡੰਬੂਈ ਕੋਮਾ ਨਿੰਗੀ ਲਾ ਵੋਸੋ ਸਿਆ ਸੈਕਿਉਰਿਟੀ ਗੁਟਵਾ ਦੇ ਸ਼ੰਜੀ ਵੀ ਸਿਰੋ ਕੋ ਸ਼ਿਵਾ ਨਾ kuimbambe no uti ukusha mabere kula na hiyo shoshibu pa jwa ndivetano zienda kombanda kuya pamwe tie kutala mu proyeka obali utatu mba cha tuta cha matu acha tuya nja kombango po cha tuta cha kombani ndio ndio cha meongo ndo jivi shironda leo kula koshiwa na kwa ndumbi yoga za beri pa unaya ngoki kurura no kupe wo muhunga kusha simba ko kuonga jo ngutanji bikakae no shi ne iba shi munaro no ko mudanjo pa pande ne shirisa no munda amongwa omaua maikaenda ombatire bisokuri ungurisa porondo shiwana omobinjo yo grenda ombatire ndi yanjwa uri yo kuhina kuyarura na indo bolie ne zosha shipapitiwa kwa social security bame uri jaga ino rumo wali apera nu bahaka po mokushia mawe ungura biponga biutire pinga biandere pionge onge ro poreka zima tumu chiona na hetero kupa mushiwana tutwe ko moma unguri yo kuja tukashike ko manigiriro uya ndino ndiri mokumo mokorindo opondere yo settlement ndambo yo mutiri oshihuro ke ya Monica okubika karabo batu hakaini nebo kuba bahondugye kuba bahaka mu gushito manyi byo bera je yanga lutire pi kuba beri kula na njo ndugye nuka bera je yanga lutire bino wina ani mene yo kubira tere ya popu mene ne shiva mbwa tukapaha obana jiliro kura nani mudomo jawe mene shiba kano karuwe okushagabe business plan na po project proposal and the paper po kujibina bibika ende tuitise osho koma nigira ngapita mu social security pono de baja bi hana sa nwa pita o munda mu oshiwa na sha munda mika batita sorry oshiwa na sha munda wa korindo no ongongo ndoroka ben upupu o mitanda no banene no yako kuita mo project ka sana ngo katua kane po bere ya Monica Ndino mondeti na yeshuhuro sio na kaduda jiwara na wa okwe pa shimene
1: okwe pa kanzela
0: okwe pa
1: era karoma shiwo mwashiwa hiya hika mina kupulwano ndali eruma mabe handuka kwachi mwe chwata muna era karoma shiwo mwashiwa hiya hika ngundwa nje mutena wa mama mkubo mutati shongwa chaka thimbona mbwa miuri kwe kupula nguma peha onye mafeka mothore mwache tatewe ihongu ndu ya unze katia tamuna wa unju wa kambapandiko komitio mili yaku tamuno mundu walo wakambula ile okusha uishite mina okuhepa isa ndakabiru kakabari mwadu nukuyanjo jimishironjo